0: ਦਿਲ ਲਾਈ
1: ਏ ਆਲ ਸੰਦੇ ਮਹਿ ਦੋਰ ਗੰਗੇ ਕਲ ਨਹੀਂ ਨਾ ਹਦੇ ਮੈਂ ਵੀ ਪੈਨੀਲਾ
0: ਸਮ ਅਨੁਗ੍ਰਹਾਯ
2: ਲੋਤਰਈਏ ਪੇਰਲੀ ਕਰਨ NLB ਮੈਗਾ ਪਾਵਰ ਤੇਵੰਤ ਮੈਗਾ ਸੁਪਰੀ ਟੈਗ ਦਾ ਅਮਤਰਵ ਰੁਪਿਆਲ ਕੋਟੀ ਇੱਕ ਪਾਵਰ ਸੁਪਰੀ ਟੈਗ ਸਹ ਗ੍ਰੈਂਡ ਸੁਪਰੀ ਟੈਗ ਦਾ ਸੁਪਰੀ ਰਿਮੋਟ ਰਤਿਆ NLB ਮੈਗਾ ਪਾਵਰ ਉਬਲ ਅਦਮ ਮਿਲਦੀ ਕੰਨ

0: ਹੋਏ ਮਹਿ ਦੋਰ ਗੰਗੇ ਕਲ ਨਹੀਂ ਨਹਦੇ ਮੈਂ ਵੀ ਪਿਨੀਲਾ
1: ਸਮ ਅਨੁਗ੍ਰਹਾਯ
2: ਲੋਤਰਾਈਏ ਪੇਰਲੀਕਰਨ ਐਨਐਲਬੀ ਮੈਗਾ ਪਵ ਦੇਵੰਤ ਮੈਗਾ ਸੁਪਰੀ ਟੈਗਟ ਅਮਤਰਵ ਰੁਪਿਆਲ ਕੋਟੀ ਇੱਕ ਪਵ ਸੁਪਰੀ ਟੈਗ ਸਹ ਗ੍ਰੈਂਡ ਸੁਪਰੀ ਟੈਗਟ ਸੁਪਰੀ ਰਿਮੋਟ ਰਤਿਆ ਐਨਐਲਬੀ ਮੈਗਾ ਪਵ ਕੋਬ ਅਦਮ ਮਿਲਦੀ ਕੰਨ
3: ਐਫਐਮ 93.5 ਐਫਐਮ 93.7 ਲਖਾਨਾ ਰੇਡੀਓ ITN

0: ਦੇ ਵਹਿ ਦੋਰ ਗੰਗੇ ਕਲ ਨਹੀ ਨਹਦੇ ਮੈਂ ਵੀ ਪੈਨੀਲਾ
1: ਸਮ ਅਨੁਗ੍ਰਹਾਯ
2: ਦੋਤਰਾਈਏ ਪੇਰਲੀਕਰਨ NLB ਮੈਗਾ ਪਵ ਤੇਵੰਤ ਮੈਗਾ ਸੁਪਰੀ ਟੈਗ ਦਾ ਅਮਤਰਵ ਰੁਪਿਆਲ ਕੋਟੀਏ ਕ ਪਵ ਸੁਪਰੀ ਟੈਗ ਸਹਾ ਗ੍ਰੈਂਡ ਸੁਪਰੀ ਟੈਗ ਦਾ ਸੁਪਰੀ ਰਿਮੋਟ ਰਤਿਆ NLB ਮੈਗਾ